0: ਬੈਂਕਿੰਗ ਖੇਮਤ ਬਿਲੀ ਕਿਉਂਦੀ ਏਟੀਐਮ ਮੋਬਾਈਲ ਦੇ ਇੰਟਰਨੈਟ ਬੈਂਕਿੰਗ ਗੋਪਯ ਵਿਵਰਣ ਆ ਰਹੀ ਖਾਈ ਬਿਲੇ ਤੁਈ ਮਾਧਿਅਮ ਕਿਆਰੇ ਨਿਉ ਦੇ ਪ੍ਰੇ ਛਲੀ ਜਾਣਕਾਰੀ ਰੀ ਵਿਸ਼ਿਆ ਨਿਉ ਕੋਲ ਪਰ ਜਿਮੋ ਸਮਈ ਨਿਉ ਠਗਦਿਲ ਖਾਮੋ ਬੈਂਗਰ ਵੇ ਕਰਮਚਾਰੀ ਵੀਰਾ ਨਿਉ ਦੇ ਪ੍ਰੇ ਵਿਵਰਣ ਰੀ ਵਿਸ਼ਿਆ ਬੈਂਕ ਦੇ ਨੀਲ ਪਰ ਜਿਮੋ ਨਿਉ ਤਾਨੀ ਸਤਰਕ ਤਾਨਾ ਠਦਰ ਕਿਆ ਬਚੇਨਾ ਸਿਧਾਰਥ ਬੈਂਗਰ ਕਿਆਲੇ ਜਨ ਹਿਤਰੀ ਜਾਰੀ ਸੰਦੇਸ਼
1: ਸਿਧਾਰਥ ਬੈਂਕ ਸੰਬੰਧ ਸਦਾਈ ਭਰੀ ਲਾਈ
2: ਸਾਧਰ ਨਿਮੰਤ੍ਰਣ ਇਸ ਵਾਲਿੰਗ ਉਦਯੋਗ ਵਾਣਿਜ ਸੰਘ ਕੋ 1900 ਸਾਧਾਰਣ ਸਭਾ ਏਵਂ ਨਵੋ ਅਧਿਵੇਸ਼ਨ ਤਥਾ ਨਿਰਵਾਸਨ ਨਿਮ੍ਨ ਕਾਰ੍ਯਕ੍ਰਮ ਬਮੋਜ਼ਿਮ ਹੁਨੇ ਭਾਇਕੋਲੇ ਸੰਪੂਰਣ ਸਾਧਾਰਣ ਸਦਸ੍ਯ ਜੀਵਹਰੂ ਲਗਾਇਤ ਸੰਬੰਧ ਸਬੈਮਾ ਸੂਚਨਾ ਏਵਂ ਨਿਮੰਤ੍ਰਣਾ ਪਠਾਇ ਸਕਿਏਕੋ ਛ ਕਥਮ ਕਦਾਚਿਤ ਸੂਚਨਾ ਏਵਂ ਨਿਮੰਤ੍ਰਣਾ ਪ੍ਰਾਪ್ਤ ਨਗਰੇਕੋ ਭਾਇਮਾ ਏਸੈ ਸੂਚਨਾਲਾਈ ਨਿਮੰਤ੍ਰਣਾ ਮਾਨਿ ਨਿਮ੍ਨ ਮਿਤਿ ਸਮਯ ਰ ਸਥਾਨਮਾ ਯਹਰਕੋ ਗਰਿਮਾਮਯ ਉਪਸਥਿਤਿਕੋ ਲਾਗਿ ਸਾਧਾਰਣ ਨਿਮੰਤ੍ਰਣਾ ਗਰਦਸੌ ਮਿਤਿ ਇਹ ਅਸਾਰ 12 ਗਤਿ ਸ਼ੁਕਰਵਾਰ ਸਮੇ ਦਿਨਕੋ ਠੀਕ 12:30 ਵਜੇ ਠੀਕ ਸਮੇਮਾ ਕਾਰ੍ਯਕ੍ਰਮ ਸ਼ੁਰੂ ਹੁਨੇ ਛ ਸਥਾਨ ਵਾਲਿੰਗ ਉਦਯੋਗ ਵਾਣਿਜ ਸੰਘ ਬਹੁਉਦੇਸ਼ਯ ਸਮੁਦਾਇਕ ਸਭਾ ਹਲ ਸਿਟੀ ਹਲ ਕਾਰ੍ਯਕ੍ਰਮਹਰੂ ਸਮੁਦਘਾਟਨ ਸਮਾਰੋਹ 12:45 ਵਜੇਦੇਖਿ ਦਿਵਾ ਖਾਜਾਕੋ ਸਮੇ 20 ਮਿਨਟ ਮਾਤ੍ਰ ਬੰਦ ਸਤ੍ਰਕੋ ਕਾਰ੍ਯਕ੍ਰਮਹਰੂ ਬੰਦ ਸਤ੍ਰ ਸਕਿਏਪਛਿ ਨਿਰਵਾਚਨ ਸੰਬੰਧੀ ਕਾਰ੍ਯਕ੍ਰਮ ਪ੍ਰਾਰੰਭ ਹੁਨੇ ਛ ਵਾਲਿੰਗ ਉਦਯੋਗ ਵਾਣਿਜ ਸੰਘ ਵਾਲਿੰਗ ਸੈਂਕਸਾ।